ti yale ri so don le ti duk di da ana me yor kang ngor ti sa sha kang ngor ti da da ga hyo no ri ri ro yo sho da on shin da ga hyo no ma da sa ora do do shin yo do go li ki tsa ba shin yo ngin dro long dro to lo bo ni mo ka ta sho wa li shin wo da ba sa ba ma lo bo na ti ro yo ko ten na la shin du du a ngi lo bo ni bo ja fo lan to lan ja fo ro yo sho la ko je wo le so mu sa de pa la ke shin je po ma do jo du la ke mer che lo ma ni bo ro ro ka ta bo na la ka sa la to ta bo re re la ti bi ki ton da ga hyo no jo se ki ta bo za ti ta lo bo ni bo to pa ko fo go fo kin da ja ba ta ba la shin za fo de ki lin dro ka shi fo da ya ke she se modi jilin rodi mu moda ya ki hasta si da ya mala shagda ki sa shi go an wala dishi pong da taba la shi lo bo ni bote song be ki tula tidi mo taku pa doblo ka nasi to ju te ngo ngo ma song be ki tula tidi du ku pa doblo to ju ko taku ta ka sa du ba ta be ku pa doblo to ju ki ta ku ka tra no bo kin da ga hyo ni do di ngo wa di di de ka sha shu lo sam sam de di di na po de lo na na de di da ge de ni ye ba hi hi di ri sha ni je wo lo di ri no bo kin da ga hyo ni do ju na mri je bu ko sa shu me da ka sha shu ta di shi shu ge ba ni bu ko ka ta ki ma ni ki ta bo ta ki on ba de kali to yiji tam lo sorba tap hi chi kon sho so na sorba ta ta sorba tap sa do ju ur ji ke pema ju ni lo sorba le ma sa ta la ka la ko kor hi di de kali ma nu du ton de hi da la ba yo mi ki ngala ti de ki ga tnga yo ba ta ma ne pin kor kyong kyu ki ngala tu ti di da da ga hyo ne ti bi ke tu la te de pa ti du da ga hyo ne te pa ga ze lo pu pu so wo le pu pu so bu ko na la she ba ta cha sa di zo le de wa na mi je bo zo le de sho ma da ga hyo ne zo le ri ko pu pu so wo le de top ti shi du da ga hyo ne se le de hi pu ge shi du da ga hyo ne lu bu ko top ti shi de da ga hyo ne zi ri te ndaga hyonu dojo te ndaga ji ki ringo dojo te kala si melis lulu ku melis ndaga hyonu dojo te kashok shulu sorba tan de dipi ki go shingdi ki laga land de dojo sor ko to de taru ti ki gumeti le tsma re re hyonu le ti tsubu ki ngogi ki rayo sho ala de da ta lubu ko le ti dipi ki te tar ku shi ni ki ngo ji yusi wal job de ma to pe ki mal ndaga hyonu lubu ala ku mi la shi kala si mi la shi la yi bi ki ma ni ko ra la ko to ko shi ngal di yo mi ki shiga ka tinga te hyu ki ngal de kali man du du la to de ndaga hyonu gyug di bi ki ka te ta pa la xin jie pong ma do ju ta ru ti ki me ti du la mer che lo mo ndo ru ta bo go le par ta pa ta ko te la ti ni ku pa do lo ka na la ya ta song be ki tu la ti du ta di be ki tu la ta du no ka le ma no tu do ko hu long ni ki ko shu ke na bi do ko le la le la ko ngo yu so ko du so lo bo ni wo so ti la ko ko to ngo yu so ko du go le si la wa yo mi ki xi ga ka tin ga sa na du ko sho so la so ba ta sha nda ni ji ki yi la go le or ji pe ban ju ni ki so wa yi la ta ki ma le ra ni ki sa ba do ji no ta pa de ki ma ji du di pa be de ki da la to shu ge ba be de ki sa la ko de da ga hyo nu do ji da shi so ra mo la ta ni ma la shi ni di di bi ki ka te ri ta pa la shi je pu ma ta du la mer shi no ni wo do ji ta sha yu ni la ri do li ka sha la ma ti ma de li ka sha la ma la ko ko to do ti du ni shu wa do se ka hen do shu ge wa de ni chen sa shi ga ru do on la ko la do do on chen sa shi ko do ko do ne ni so ngo yu da ko do shi do ka li ma ni do on da ta ga to ni so ne ni ko so do ma ja ki ni ze ta wo shi do la li shi ga chen as na de bi ki tu la ti du ka li ma ni do to ngo bi ki tu la ra ni ki shu ma da sa ni sim ba do ka lo ma ta ma ja ni ki cha do ਉਨੇ ਹਲ ਦਾਸੇ ਤੇ ਗਾਰੇ ਦੀ ਦੂ ਮਾਰੀ ਦਾਗਾ ਹਿਓਨ ਦੀ ਦੂ ਜਰਵੋ ਤੇ ਕਪਾ ਕਪਿਆ ਰੀ ਦੀ ਤਨ ਸਮਲੇ ਗਲਤ ਨਮ ਜਰਵੋ ਕਪਿਆ ਸ਼ੌਰ ਹੋਰ ਸਰੀ ਦੋ ਜੋ ਹੋਜੀ ਮਾਸੇ ਤੇ ਤਾਰੇ ਦੇ ਕਿ ਦੂ ਕਿਨੀ ਕਸ਼ਾ ਲਬ ਦੀ ਗੈਨੂ ਗਾਰੇ ਦੀ ਦੂ ਰੀ ਦੂ ਲਾ ਨਸ਼ੇ ਲੋ ਮਾਰਕ ਦੀ ਦੀ ਮਤਾ ਹਲਾ ਵੇਲ ਤੇ ਦਾਗਾ ਹਿਓਨ ਹੀ ਦੀ ਸ਼ਦਸ ਪਾਲਾ ਕੀ ਜੇ ਪੰਗ ਮਾਰਕ ਦੀ ਦੂ ਦਾਗਾ ਹਿਓਨ ਦੀ ਦੂ ਪਿਬੀ ਸੋ ਬੋ ਗਨ ਤੋਬ ਸ਼ੇ ਕਿ ਕੁ ਦਾਗਾ ਹਿਓਨ ਰੀ ਲੁਰ ਜੀ ਆਵਾ ਤੋ ਗ੍ਰੀ ਦੂ ਚੋ ਲੋ ਤੋ ਦੋ ਗੋਲਤ ਦੀ ਦੂ ਸਿੰਦੀ ਲਗਾ ਲੋ ਦੋ ਨੋ ਸੋਰ ਕੋ ਦੋ ਦੇ ਤਾ ਚੋ ਲੋ ਦੂ ਲੋ ਸੋ ਹੋਰ ਸਰੀ ਦੋ ਜੋ ਮਾਰ ਦਾਗਾ ਹਿਓਨ ਮਾ ਦਾਗਾ ਹਿਓਨ ਹੀ ਦਸ ਦਾਨ ਨ ਦਰਵੋ ਕਾਟੇ ਮੇਤ ਨ ਹਲਾ ਕਾਟੇ ਦੋ ਰਕ ਤੋ ਉਂਜੁ ਕਿਚੇਂਜਾ ਸ਼ੇ ਸੀਦਾਸਨ ਕੇਜਾ ਚਾਬੀ ਕਿ ਤੁਲਾ ਤਬਦੀ ਮੋਟਰ ਤੇ ਦੁਲਾ ਮਰਸ਼ੇ ਲੋਗ ਮਾਰਕ ਦੀਦੁ ਸਾਨ ਨੋਬੁ ਕੰਦਾਗਾ ਹਿਓਨ ਤੇ ਸ਼ੇਕ ਹਲਾ ਮੰਮਦੋਕ ਦੀਦੁ ਸ਼ੋਸ਼ੋ ਅਲਦਸਨ ਹਿਲ ਮਦੋਸਨ ਮਾਟੋ ਪਿਕ ਮਦ ਦਾਗਾ ਹਿਓਨ ਤੋ ਜੋ ਤੇ ਤਾ ਯੀਵੀ ਕੋ ਗੋਤ ਤੇ ਮਿਆ ਚੇਂਜਾ ਸ਼ੇ ਸੋਲ ਹਲਾ ਤੱਤੀ ਤੋ ਤੇ ਦਾਗਾ ਹਿਓਨ ਇੰਦੀ ਅਲਦਸਨ ਬਿਕ ਤਾ ਵਾਕੀ ਜੇ ਪੰਗ ਮਾਰਕ ਤਾ ਮੋਵਾ ਸ਼ੁਮ ਸ਼ੁਮ ਕੋ ਤੁਲ ਮਿਆ ਸੋ ਓਦੀ ਵਰ ਦਾਗਾ ਹਿਓਨ ਵੋ ਦੇ ਤਾ ਤੱਤਾ ਜੋ ਰਿਸ ਲੋਬੋ ਨੀ ਵੋ ਲੋਈ ਮਾਟਾ ਸੋ ਤੋ ਦੋ ਤੇ ਬਿਕ ਕਾ ਤੋ ਦਾਗਾ ਹਿਓਨ ਕਿ ਤਰਮ ਮਿ ਫਾ ਜੀਲਾ ਗੋਲ ਕੋ ਸ਼ਖਸ ਨੋ ਸੋਰ ਬਾ ਤਾ ਲਾ ਕੋ ਕੋ ਕਿੰਗਾ ਸ਼ਿੰ ਦਾਗਾ ਹਿਓਨ ਤੱਕ ਦੇ ਬਿਕ ਕਾ ਤੋ ਦੁਲਾ ਮਰਸ਼ੇ ਲੋਗ ਮਾ ਪਾਲਾ ਕਿ ਜੇ ਪੰਗ ਮਾ ਜੋ ਤੋ ਦੋ ਤੇ ਬਿਕ ਕਾ ਤੋ ਯੋਸ਼ ਕੰਗ ਵਾਲਾ ਤੇ ਬਿਕ ਕਾ ਤੋ ਮਿਆ ਸੋ ਯੋ ਬਾ ਦੋ ਜੋ ਨਾ ਦਸ ਸੇ ਨਾਲਾ ਸ਼ਿਨ ਮੋ ਹਿੰ ਬਾ ਲੋਸ ਸ਼ਿ ਮਿਆ ਦੀ ਬਿਕ ਤੁਲਾ ਤੇ ਵਾ ਤਾ ਦੁਲਾ ਮਰਸ਼ੇ ਲੋਗ ਮਾ ਕਿ ਕੰ ਦੋ ਮੰ ਦੋ ਚੋ ਲਿਕ ਮਾ ਤੋ ਪਿਕ ਰੇ ਦਾ ਜੋ ਤੋ ਤਾਂ ਦਾ ਗਾ ਹਿਓ ਨੋ ਰੇ ਦੀ ਰੀ ਦਾ ਕੋ ਅਨਸ ਰੇ ਦੀ ਦਾ ਆ ਜੀ ਲੈ ਸੇ ਕਿ ਬੋ ਵੋ ਦੋ ਸਾ ਮਾ ਰੋ ਕੋ ਟੋ ਬੋ ਵੋ ਦੋ ਕੋਮ ਰਾਨਿਕ ਦਰ ਬੋ ਕੋ ਕਸੇ ਵੋ ਸ਼ਿ ਤਾ ਲੋ ਬੋ ਸ਼ਿ ਤਾਰ ਕੋ ਸ਼ਿ ਨੀ ਕਿ ਜਾ ਤੋ ਕੋ ਲੋ ਕੋ ਦੇ ਯਾ ਰਬ ਤੇ ਕਿ ਚੇ ਤੋ ਲੋ ਦੋ ਤੇ ਤਾ ਕਿ ਰਾਨਿਕ ਸੋ ਦੀ ਕਾ ਆ ਤਾ ਕਿ ਕੋ ਲੋ ਕੋ ਦੇ ਸ਼ਾ ਸ਼ਾ ਨੀ ਕਿ ਲੋ ਸ਼ੋ ਸ਼ਿ ਤਾ ਦੇ ਕੋ ਸ਼ਿ ਨੀ ਕਿ ਕੋ ਨਾ ਦਾ ਦੋ ਜੀ ਦੋ ਕੋ ਮਦੂ ਕੋ ਓ ਸ਼ਿ ਦੋ ਦੋ ਕਿ ਚੇ ਜਾ ਸ਼ੋ ਮਦਾ ਸ਼ੋ ਤਾਰ ਸਨ ਦੀ ਬੀ ਕਿ ਤੁ ਲਾ ਤੇ ਤਾ ਲਾ ਖੇ ਜੇ ਪੰਗ ਮਰ ਤਾ ਸੰ ਮਾ ਕਰ ਗੋ ਤਾ ਤੇ ਕਾ ਲੇ ਤੋ ਕਾ ਲੇ ਮਾ ਤਾ ਖੇ ਯਿਰ ਗੋ ਤਾ ਤੇ ਖੇ ਲੇ ਤੋ ਖੇ ਲੇ ਤੁਮ ਲੁਕ ਸਲ ਖੇ ਦੋ ਨੀ ਕਿ ਮਰ ਜੇ ਰਿਜਿਨ ਦਾ ਗਾ ਹਿਓਨ ਰੀ ਦੀ ਦੇ ਜਰੂ ਸੰ ਬਾ ਤਰਾ ਐਨ ਤਾ ਕੋ ਸ਼ੋ ਪਾ ਕਾ ਲਾ ਮਾ ਤਾ ਸ਼ਾ ਲੋ ਕ ਮਲ ਮਾ ਚੇ ਜਾ ਸ਼ੇ ਸੇ ਅਦ ਮਾ ਗੋ ਤੁ ਤੇ ਨੀ ਮੀ ਕ ਦੋ ਗੋ ਜੱਤ ਆ ਲੋਂ ਦਾ ਸੇ ਆ ਲੋ ਪੀ ਗਾ ਮੇਲ ਦੁ ਤੁ ਟੁ ਗੋ ਦਾ ਸੇ ਟੁਕ ਟੁਕ ਚੋ ਮੇਲ ਰੀ ਗੋ ਗਾ ਤਾ ਦਾਂ ਗੋ ਰੀ ਸੇ ਨੀ ਕੇ ਦੁ ਲਾ ਮੇ ਸ਼ੇ ਲੋ ਮਾ ਕ ਸੇ ਤਾ ਜਾ ਸਾ ਦੀ ਕੁ ਸੰ ਬਾ ਨੋ ਜੀ ਤੋ ਵਾ ਦਾ ਗਾ ਹਿਓਨ ਤੇ ਜਰੂ ਸ਼ੋ ਦਾ ਕ ਲੁਰ ਜੁ ਕੇ ਸ਼ਾ ਲਾ ਤੇ ਰੇ ਮੇ ਦਾ
Shalok mala mat shofa ka hal mat chenza shes mat chenzo bi ka lutundu na dula meshe long marke la telo